0: ਜੀ ਡੈਡਾ ਕਰਨੇ ਤੇ ਗੱਲਬਾਤ ਕੀਤੀ ਗਈ। ਇਜਲਾਸ ਦੇ ਇਹਤਤਾਮ ਨਾਲ ਦੋ ਲੀਡਰਸ ਨੂੰ ਇੱਕ ਮੁਸ਼ਤਰਕਾ ਪ੍ਰੈਸ ਕਾਨਫਰੰਸ ਨਾਲ ਖਿਤਾਬ ਕੀਤਾ। ਦੋਵਾਂ ਲੀਡਰਸ ਨੂੰ ਇਲਾਕਾਈ ਇਸਤਕਾਮ ਤਵਾਨਾਈ ਦੇ ਤਹਫੁਜ਼ ਟੈਕਨੋਲੋਜੀ ਦੀ ਇਖਤਰਾਈਅਤ ਕੋ ਫਰੋਗ ਦੇਣ ਵਾਸਤੇ ਇਤਫਾਕ ਕੀਤਾ। ਇੰਡੋ ਪੈਸਿਫਿਕ ਰੀਜਨ ਵਿਚ ਅਮਨ ਤੇ ਇਸਤਕਾਮ ਕੋ ਯਕੀਨੀ ਬਣਾਉਣ ਵਾਸਤੇ ਦੋਵਾਂ ਲੀਡਰਾਂ ਨੂੰ ਦਫਾ ਔਰ ਸਲਾਮਤੀ ਸ਼ਰਾਕਤਦਾਰੀ ਤੋਂ ਇਲਾਵਾ ਸਾਲਾਨਾ ਬੁਨਿਆਦਾਂ ਦੇ ਵਜ਼ਰਾਏ ਦਫਾ ਦੀ ਮੀਟਿੰਗ ਤੇ ਇਤਫਾਕ ਕੀਤਾ। ਨਰਿੰਦਰ ਮੋਦੀ ਸੁਨ ਇਸ ਮੌਕੇ ਤੇ ਆਖਿਆ ਕਿ ਭਾਰਤ ਔਰ ਆਸਟ੍ਰੇਲੀਆ ਦੀ ਸ਼ਰਾਕਤਦਾਰੀ ਇੱਕ ਇਸਲਾਹਾਤੀ ਔਰ ਹਾਈਟੈਕ ਦੌਰ ਵਿੱਚ ਦਾਖਲ ਹੋਈ ਹੈ।
1: ਭਾਰਤ ਔਰ ਆਸਟ੍ਰੇਲੀਆ ਦੋ ਵਾਇਬ੍ਰੈਂਟ ਡੈਮੋਕ੍ਰੇਸੀਜ਼ ਹੈ, ਦੋ

0: ਤੇ ਆਵਾਮੀ ਵਫੂਦ ਦੇ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਦੇ ਮਸਲਿਆਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕੀਤੀ। ਚੀਫ ਸੈਕਟਰੀ ਅਟਲ ਓਲੀ ਦੀ ਸਦਾਰਤ ਵਿੱਚ ਸ੍ਰੀਨਗਰ ਵਿੱਚ ਆਰ ਬੀ ਆਈ ਦੀ 77ਵੀਂ ਯੂਟੀ ਸਤਾ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਮੁਨਾਕਿਦ ਹੋਈ, ਜਿਸ ਵਿੱਚ ਜੰਮੂ ਕਸ਼ਮੀਰ ਵਿੱਚ ਸਾਈਬਰ ਮਾਲੀ ਫਰਾਡ ਔਰ ਗੈਰ ਮੁਨਜ਼ਮ ਮਾਲੀ ਸਰਗਰਮੀਆਂ ਤੇ ਕਾਬੂ ਕਰਨ ਦੇ ਬਾਰੇ ਅਮੂਰ ਦਾ ਜਾਇਜ਼ਾ ਕੀਤਾ ਗਿਆ। ਇਸ ਮੌਕੇ ਤੇ ਚੀਫ ਸੈਕਟਰੀ ਸੁਨ ਇਸ ਤਰੀਕੇ ਦੀ ਵਿਦਾਤ ਤੇ ਕਾਬੂ ਕਰਨ ਵਾਸਤੇ ਇਦਾਰਾ ਜਾਤੀ ਸਲਾਹਤਾਂ ਕੋ ਮੁਸਤਕਮ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਡਿਵੀਜ਼ਨਲ ਕਮਿਸ਼ਨਰ ਕਸ਼ਮੀਰ ਅੰਸ਼ੁਲ ਗਰਗ ਸੁਨ ਸ੍ਰੀਨਗਰ ਵਿੱਚ ਇੱਕ ਮੀਟਿੰਗ ਦੇ ਦੌਰਾਨ ਟ੍ਰੈਫਿਕ ਦੀ ਬਿਹਤਰੀ ਕੋ ਯਕੀਨੀ ਬਣਾਉਣ ਵਾਸਤੇ ਕੀਤੇ ਜ਼ਰੂਰੀ ਰਹੇ ਇਕਦਾਮਾਂ ਨੇਜ਼ ਕਲੀ ਦੀ ਸੜਕ ਪ੍ਰੋਜੈਕਟਾਂ ਦੀ ਪੇਸ਼ਰਫਤ ਦਾ ਜਾਇਜ਼ਾ ਕੀਤਾ। ਉਹਨੇ ਸੁਨ ਟ੍ਰੈਫਿਕ ਨਿਜ਼ਾਮ ਵਿੱਚ ਬਿਹਤਰੀ ਆਉਣ ਔਰ ਲੋਕਾਂ ਦੇ ਆਉਣੇ ਜੁਲਣੇ ਵਿੱਚ ਆਸਾਨੀ ਪੈਦਾ ਕਰਨ ਵਾਸਤੇ ਮਹਿਕਮਾ ਜਾਤੀ ਤਾਵਨ ਕੋ ਬੜਾਵਾ ਦੇਣ ਔਰ ਤੇ ਜ਼ੋਰ ਦਿੱਤਾ। ਉਹਨੇ ਸੁਨ ਆਖਿਆ ਜੇ ਟ੍ਰੈਫਿਕ ਵਿੱਚ ਹੋ ਰਹੀ ਰੁਕਾਵਟਾਂ ਕੋ ਦੂਰ ਕਰਨ ਵਾਸਤੇ ਮੁੜ ਸਾਰੇ ਪ੍ਰੋਜੈਕਟਾਂ ਕੋ ਵਕਤ ਤੇ ਪੂਰਾ ਕੀਤਾ ਜਾ ਸੀ। ਕਸ਼ਮੀਰ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋਫੈਸਰ ਨੀਲੋਫਰ ਖਾਨ ਸੁਨ ਕੱਲ ਯੂਨੀਵਰਸਿਟੀ ਦੇ ਨਾਰਥ ਕੈਂਪਸ ਦਾਲੀਨਾ ਬਾਰਾਮੁਲਾ ਵਿੱਚ ਐਮ ਐਸ ਐਮ ਈ ਪਹਿਲ ਦੇ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਦਾ ਇਫਤਤਾਹ ਕੀਤਾ। ਉਹਨੂੰ ਸੁਨ ਇਸ ਤਰੀਕੇ ਦੇ ਪ੍ਰੋਗਰਾਮ ਮੁਨਾਕਿਦ ਕਰਕੇ ਨੌਜਵਾਨਾਂ ਕੋ ਕਾਰਖਾਨਾਦਾਰੀ ਦੇ ਜਜ਼ਬੇ ਤੋਂ ਹਮਕਿਨਾਰ ਕਰਨ ਵਾਸਤੇ ਜੰਮੂ ਐਂਡ ਕਸ਼ਮੀਰ ਅੰਤਰਪ੍ਰੋਨਰਸ਼ਿਪ ਡਿਵੈਲਪਮੈਂਟ ਇੰਸਟੀਚਿਊਟ ਦੀ ਸਿਤਾਇਸ਼ ਕੀਤੀ। ਸ੍ਰੀਨਗਰ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਫਜ਼ਲੁਲ ਹਸੀਬ ਸੁਨ ਅਰਬਨ ਫੋਰੈਸਟਰੀ ਡਿਵੀਜ਼ਨ ਦੇ ਤਹਿਤ ਹਰੀ ਪਰਬਤ ਰੈਂਚ ਦਾ ਦੌਰਾ ਕਰਕੇ ਉੱਥੇ ਬੂਟੇ ਲਾਏ, ਲੈਂਡਸਕੈਪਿੰਗ ਔਰ ਇਲਾਕੇ ਦੀ ਖੂਬਸੂਰਤੀ ਕੋ ਬੜਾਵਾ ਦੇਣ ਵਾਸਤੇ ਲਏ ਗਏ ਕੰਮਾਂ ਦੇ ਇਲਾਵਾ ਬਾਕੀ ਇਕਦਾਮਾਂ ਦਾ ਵੀ ਜਾਇਜ਼ਾ ਕੀਤਾ। ਉਹਨੂੰ ਸੁਣਾਖਿਆ ਕਿ ਇਲਾਕੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ਜਰਕਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਸ੍ਰੀਨਗਰ ਵਿੱਚ ਮਾਹੌਲੀਅਤੀ ਨਿਜ਼ਾਮ ਦੇ ਤਹਫ਼ੁਜ਼ ਕੋ ਤਕਵੀਅਤ ਹਾਸਲ ਹੋ ਸਕੇ। ਜੰਮੂ ਕਸ਼ਮੀਰ ਵਿੱਚ ਨਸ਼ਾ ਮੁਕਤ ਜੰਮੂ ਕਸ਼ਮੀਰ ਅਭਿਆਨ ਦੇ ਤਹਿਤ ਮਨਸ਼ਿਆਤ ਮੁਖਾਲਿਫ ਸਰਗਰਮੀਆਂ ਚੱਲ ਰਹੀਆਂ। ਯੂਟੀ ਕੋ ਇਸ ਬਿਦਤ ਤੋਂ ਪਾਕ ਕਰਨ ਵਾਸਤੇ ਮੁੱਚ ਸਾਰੇ ਕਦਮ ਚਾਏ ਜੁਲ ਰਹੇ ਨੇ। ਕ੍ਰਾਈਮ ਬ੍ਰਾਂਚ ਦੀ ਇਕਨੋਮਿਕ ਓਫੈਂਸਿਸ ਵਿੰਗ ਸੁਨ ਐਂਟੀ ਨਾਰਕੋਟਿਕਸ ਟਾਸਕ ਫੋਰਸ ਕਸ਼ਮੀਰ ਦੇ ਇਸ਼ਤਰਾਕ ਨਾਲ ਆਈ ਜੀ ਸੀ ਲਾਸੀਪੁਰਾ ਪੁਲਵਾਮਾ ਵਿੱਚ ਕਾਫ਼ੀ ਮਿਕਦਾਰ ਵਿੱਚ ਨਸ਼ੀਲੀ ਚੀਜ਼ਾਂ ਕੋ ਤਬਾਹ ਕਰ ਛੋੜਿਆ। ਇਹ ਚੀਜ਼ਾਂ ਏ ਐਨ ਟੀ ਐਫ ਸੁਨ ਮੁੱਚ ਸਾਰੇ ਓਪਰੇਸ਼ਨਾਂ ਦੇ ਦੌਰਾਨ ਜ਼ਬਤ ਕੀਤੀਆਂ ਹਨ। ਕਸ਼ਮੀਰ ਐਪਲ ਫਾਰਮਰਸ ਫੈਡਰੇਸ਼ਨ ਦੇ ਮੈਂਬਰਾਂ ਸੁਚ ਅੱਜ ਕੁਲਗਾਮ ਵਿੱਚ ਇਜਤਮਾ ਕੀਤਾ। ਫੈਡਰੇਸ਼ਨ ਦੇ ਮੈਂਬਰਾਂ ਹਾਲੀਆ ਮੌਸਮ ਸੂਰਤਿਹਾਲ ਤੋਂ ਮੇਵਾ ਬਾਗਾਤ ਕੋ ਹੋਏ ਨੁਕਸਾਨ ਦੀ ਸਰਕਾਰ ਤੋਂ ਭਰਪਾਈ ਦਾ ਮੁਤਾਲਬਾ ਕਰ ਰਹੇ ਹਨ। ਬੁਲੰਦ ਪਾਏ ਵਲੀ ਹਜ਼ਰਤ ਸੈਦ ਕਮਰੁੱਦੀਨ ਸਾਹਿਬ ਰਹਿਮਤੁੱਲਾਹ ਅਲੈਹ ਦਾ ਸਾਲਾਨਾ ਉਰਸ ਕੱਲ ਯਾਨੀ 10 ਜੁਲਾਈ ਕੋ ਮਨਾਇਆ ਜੁਲ ਰਿਹਾ। ਇਸ ਸਿਲਸਿਲੇ ਵਿੱਚ ਉਹਨਾਂ ਦੀ ਜ਼ਿਆਰਤ ਵਾਕਾ ਸ਼ੇਰ ਗੜੀ ਜਹਾਂਗੀਰ ਚੌਕ ਸ੍ਰੀਨਗਰ ਵਿੱਚ ਜੁਮਾ ਨਮਾਜ਼ ਦੁਪਹਿਰ 2:28 ਅਦਾ ਕੀਤੀ ਜਾ ਸੀ। ਇਸ ਮੌਕੇ ਤੇ ਔਲਮਾਈ ਦੀਨ ਔਲੀਆਏ ਕਰਾਮ ਸੀਰਤ ਬਿਆਨ ਕਰ ਸਿੰਗੇ। ਇਸ ਦੇ ਨਾਲ ਹੀ ਪਾੜੀ ਖਬਰਾਂ ਦਾ ਬੁਲਟਿਨ ਮੁਕਿਆ ਸਤਾ। ਅਗਲਾ ਖਬਰਾਂ ਦਾ ਬੁਲਟਿਨ ਸ਼ਾਮ 5:50 ਤੇ ਗੁਜਰੀ ਜ਼ਬਾਨ ਵਿੱਚ ਨਸ਼ਰ ਹੋ ਸੀਗਾ। ਦਿਓ ਇਜਾਜ਼ਤ, ਖੁਦਾ ਹਾਫਿਜ਼।
1: ਜੀ ਸਾਮੀਨ, ਖਬਰਾਂ ਤੋਂ ਬਾਅਦ ਫਿਰ ਤੁਸਦਾ ਪ੍ਰੋਗਰਾਮ ਵਿੱਚ ਖੈਰ ਮਕਦਮ ਹੈ ਤੇ ਸਾਮੀਨ, ਆਓ ਅੱਗੇ ਕਰਤਾਰ ਚੰਦ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

0: ਜੀ ਸਾਮੀਨ, ਤਾਰਕ ਪਰਦੇਸੀ ਤੇ ਮਸਰਤ ਨਾਜ਼ ਪੇਸ਼ ਕਰ ਰਿਹਾ ਸੀ ਗੀਤ।
1: ਸਾਮੀਨ ਅਸਤੇ ਜਿਹੜੇ ਕਾਰੋਬਾਰੀ ਹਜ਼ਰਾਤ ਆਪਣੇ ਕਾਰੋਬਾਰ ਕੋ ਪਹਾੜੀ ਪ੍ਰੋਗਰਾਮ ਦੇ ਜ਼ਰੀਏ ਵਾਧਾ ਦੇਣਾ ਚਾਹਵਨ ਤਾਂ ਉਹ ਅਸਤੇ ਕਮਰਸ਼ਲ ਬ੍ਰੌਡਕਾਸਟਿੰਗ ਸਰਵਿਸ ਨਾਲ ਇਸ ਨੰਬਰ ਤੇ ਰਾਬਤਾ ਕਰ ਸਕਦੇ। ਨੰਬਰ ਇਸ ਤਰ੍ਹਾਂ 9018074333। ਨੰਬਰ ਇੱਕ ਵਾਰੀ ਫਿਰ ਸੁਣੋ, 9018074333।
0: ਇਸ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕੰਮਲ ਹੋ ਗਿਆ। ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਅਗਲੀ ਮੁਲਾਕਾਤ ਤੱਕ ਦਿਓ ਇਜਾਜ਼ਤ।

0: ਗੱਲ ਕਰੋ, ਫਕਰ ਕੀ ਗੱਲਾਂ ਮੈਂ ਵੀ ਬਿਨਾ ਸੱਚਾਈ ਲੱਭੇ। ਵੋ ਵੀ ਤੇ ਕਲਸਰ ਹੈ, ਬਾਹਰ ਕਿਤੇ ਕੰਮ ਕਰ ਤੂੰ ਆ ਤੇ ਥਾਰਾ ਪੈਸਾ ਵੀ ਮੁੱਕ ਜਾਣਾ ਥਾ। ਊਂ ਤਾਂ ਵੀ ਨੀਮ ਸਾਮ ਨਾਲ ਕੰਮ ਲਿਓ ਜੀ।
1: ਇੱਕ ਸਾਲ ਅਡੀਕ ਨੂੰ ਕਾਟੇ ਮੈਂ ਕਦਮ ਜੀ, ਊਂ ਮੂਲ ਗਿਆ ਨਾਲ ਸਾਲ ਕੋ ਮੁਨਾਫਾ ਵੀ ਲਿਉਂਗੋ। ਰਿਓ ਛੱਟ ਕੜੀ ਫਕਰ ਕੋ ਕੰਮ ਕਰਵਾਣੂ ਤੇ ਵੋ ਇਸਕੋ ਫਰਜ਼ ਵੀ ਥੋ ਤੇ ਮਰਜ਼ੀ ਵੀ। ਕਦੇ ਇਸ ਕੋਲ ਕੁਝ ਹੀ ਨਹੀਂ ਸਰ ਤੋ ਤਾਂ ਵਾ ਰੱਤੀ ਕੁੰਡੀ ਮੈਂ ਇਸ ਮਿਨਾ ਖੋਲ ਦਿਓ, ਉਸੇ ਵਾਰ ਸਰ ਜਾਊਂਗਾ।
2: ਭਾਈ ਜਾਬਰ ਇਸਰਾ ਲਾਲ ਨਾ ਕਰੋ, ਮੈਂ ਇਸ ਕੋ ਨਾਲ ਲਈ ਵਸਤੂ ਹਟਾਉਣਾ, ਮੇਰਾ ਘਰ ਕੋ ਖਾਨ ਪੱਤਰ ਉਸੇ ਮੈਸ ਪਰ ਚੜਾ ਲਵੋ, ਫਿਰ ਇੱਕ ਮਾਣ ਮੱਕ ਵਾਸਤੇ ਆਪਣੀ ਸਾਲ ਦੀ ਮਜ਼ਦੂਰੀ ਤੇ ਇੱਕ ਲਹਿਰੀ ਝੋਟੀ ਖੋਲ ਦਿਓ। ਯੋ ਇਨਸਾਫ ਨਹੀਂ, ਜ਼ੁਲਮ ਨਹੀਂ, ਸਰਕਾਰ ਜ਼ੁਲਮ ਹੈ।
1: ਮੁੰਡਾ ਲਗਾਮ ਦੇ ਜਣਿਆ, ਨਹੀਂ ਤੇ ਇੱਤੇ ਹੀ ਜ਼ਮੀਨ ਮੱਲਾ ਛੁੜੂੰਗੋ।
0: ਹੌਸਲੋ ਕਰ ਜਾਬਰ ਖਾਨ, ਕਚਹਿਰੀ ਮੈਂ ਬਹੁਤ ਕੀ ਲੂਕ ਵੀ ਬੈਠਾ ਮੈਂ।
1: ਮਕਾ ਨਾ ਫਿਰ, ਮਕਾ ਤਾਂ ਕਿਉਂ ਨਹੀਂ ਕਚਹਿਰੀ ਵਾਲਾ, ਯਾ ਦਵਾਓ ਨਹੀਂ ਤੇ ਦਿਓ, ਨਹੀਂ ਤੇ ਫਕਰ ਨਾਲ ਉਹ ਆਪੇ ਨਿਬੜ ਲਿਉਂਗੋ।
0: ਤੂੰ ਮੁਝ ਗੱਜ ਨਾ ਪਾਈ, ਯਾ ਸੀਨਾ ਜ਼ਰੂਰੀ ਹੈ। ਜਾਬਰ ਖਾਨ ਜ਼ੁਲਮ ਕੀ ਇੱਕ ਹੱਦ ਹੈ, ਕਦੇ ਤਮ ਫਕਰ ਕੀ ਜਗ੍ਹਾ ਹੋਤਾ ਹੀ ਹੈ ਤੇ ਕੀ ਕਰਤਾ, ਮੈਨਾਂ ਸਿਰਫ ਇਤਰੋ ਜਵਾਬ ਦਿਓ। ਤਮ
1: ਆਮ ਜ਼ਿਮੀਦਾਰ ਆ, ਭੀਖ ਮੰਗਤਾ ਨਹੀਂ, ਤਮਨੇ ਹੂੰ ਤੇ ਫਕਰ ਇੱਕ ਹੀ ਸਾਮਾ ਖੜਾ ਕਰ ਛੋੜਿਆ, ਹੂੰ ਤੇ ਇਸਨੂੰ ਆਪਣਾ ਜੂਠਾ ਕਟੋਰਾ ਮੈਂ ਲੱਸੀ ਵੀ ਨਾ ਦਿਉ।
0: ਤੂੰ ਮੁਨਕਰ ਹੈ ਰੇ, ਤੂੰ ਮੁਨਕਰ ਹੈ, ਖੁਦਾ ਕੋ ਮੁਨਕਰ, ਤਾਂ ਇਹ ਨਾਬ ਸ਼ਨਾਬ ਕੱਢ ਰਹੀ ਹੋਏ। ਹਮ ਕਲਮਾ ਕਾ ਭਾਈ ਆ, ਮਗਰੂਰੀ ਇਨਸਾਨ ਕੋ ਜ਼ਵਾਲ ਹੈ।
1: ਜ਼ਵਾਲ ਤੇ ਹੁਣ ਆਵੇ ਗੋ, ਮੀਨਾ ਨਹੀਂ ਸਰ ਪਤੋ ਜੇ ਫਕਰ ਗਈ ਕੁੰਡੀ ਮੈਸਰ ਮੁਕੱਦਮ ਬਾਜਿਆ ਗਈ ਆਪਣੀ ਨਜ਼ਰ ਹੈ।
0: ਬਸ ਜਾਬਰ ਖਾਨ ਬਸ, ਮੁਕੱਦਮ ਬਾਜੋ ਮਰਦਾਰ ਨਹੀਂ ਖਾਤੋ, ਅੱਲਾ ਕਾ ਫਜ਼ਲ ਨਾਲ ਹੁਣ ਤੇਰਾ ਜੈਸਾ ਬੀਆ ਨਾ ਪਾਲ ਸਕੂੰਗਾ। ਹੁਣ ਤੇ ਤਿੰਨਾ ਭਾਈ ਬਣਾਉਣ ਆਇਓ ਥੋ, ਪਰ ਤੂੰ ਤੂੰ ਤੇ ਮਕਾਰੀ ਕੀ ਗੱਲ ਕਰੇ, ਸੂਦ ਖੋਰੀ ਕੀ ਗੱਲ ਕਰੇ, ਵਾ ਵੀ ਆਪਣਾ ਮੁਸਲਮਾਨ ਭਾਈ ਕਲੰ, ਯੋ ਰਾਮ ਨਹੀਂ ਤੇ ਕੀ ਹੈ।
1: ਬਸ ਮੁਕੱਦਮ ਮੇਰਾ ਸਬਰ ਕੋ ਉਤਾਰ ਨਾ ਲੈ, ਮੇਰੋ ਸਿਰ ਫਿਰ ਗਿਓ ਤਾਂ ਜ਼ੁਲਮ ਹੋ ਜਾਏ।
0: ਜ਼ੁਲਮ ਅੱਗੇ ਕਿਹਨੂੰ ਘੱਟ ਹੋ ਰਿਹਾ ਹੈ, ਗਰੀਬਾਂ ਕੋ ਪੇਟ ਕੱਪ ਕੇ ਤੂੰ ਆਪਣਾ ਤੰਦੂਰ ਕੀ ਅੱਗ ਬੁਝਾਵੇ, ਤੇਰੋ ਬਸ ਚਲੇ ਤਾਂ ਤੇਰਾ ਜਿਹਾ ਜਾਬਰ ਖਾਨ ਇਨ ਗਰੀਬਾਂ ਦੀ ਹੱਡੀ ਵੀ ਰੜਕ ਜਾਏ।
1: ਇਤਨੋ ਦਰਦ ਲੱਗਿਆ ਤਾਂ ਆਪਣਾ ਗੋਜਾ ਵਿੱਚੋਂ ਦੇ ਮੁਕੱਦਮ, ਪਤਾ ਲੱਗਿਆ ਕਿਤਨੀ ਹਮਦਰਦੀ ਹੈ।
0: ਕਦੇ ਤੇਰੋ ਕੁਝ ਬਚਤਾ ਹੋਊਗਾ ਤੇ ਮੁਕੱਦਮ ਬਾਜੋ ਦੇਗੋ, ਲੇਕਿਨ ਸਾਹਬ ਨਾਲ
1: ਹੂੰ ਇੱਕ ਇੱਕ ਪਾਈ ਵਸੂਲ ਕਰੂੰਗੋ, ਦੇਖੂਗਾ ਕੌਣ ਮਾਈ ਗੋ ਲਾਲ ਮੇਰਾ ਰਸਤਾ ਮਾਵੇਗੋ।
0: ਕਚਹਿਰੀ ਕੋ ਫੈਸਲੋ ਹਤਮੀ ਵੇਗੋ, ਵੋ ਵੀ ਸਭ ਕੀ ਰਾਏ ਨਾਲ, ਹਮ ਸਭ ਕਾ ਮੁਫਾਦ ਕੀ ਗੱਲ ਕਰਾ, ਦੁਰਾਜੀ ਕੀ ਗੱਲ ਨਹੀਂ ਚੱਲ ਸਕਦਾ। ਜਾਬਰ ਖਾਨ
1: ਯਾ ਤਰਫਦਾਰੀ ਵੀ ਨਹੀਂ ਚੱਸੇ ਮੁਕੱਦਮ ਜੀ, ਯੋ ਜਣੋ ਤਮਣਾ ਰਜਾ ਗਏ ਇਤ ਲੈ ਵੇ,
0: ਆਪਣੀ ਹਦਮਾ ਰੇ ਕੀ ਗੱਲ ਕਰ ਰਹੇ ਜਾਬਰ ਖਾਨ, ਮੁਕੱਦਮ ਬਾਜੋ ਕਿਸੇ ਪਰ ਜ਼ੁਲਮ ਨਹੀਂ ਹੁੰਦੇ ਸੈਂ, ਯਾ ਗੱਲ ਤਮ ਕੰਨ ਖੋਲ ਕੇ ਸੁਣ ਲਿਓ, ਸੁਧੋ ਲੋ ਨਿਚੋੜ ਲਿਓ ਤਮ ਲੋਕਾਂ ਨੇ, ਨਫ਼ਰਤ ਕੀ ਅੱਗ ਆਪਣੇ ਅੰਦਰੋਂ ਬੁਝਾ ਛੁਡੋ, ਨਹੀਂ ਤੇ ਖੁਦ ਸੜਗੇ ਸੱਜੀ ਹੋ ਜਾਏਗਾ।
2: ਰਹਿਣ ਦਿਓ ਮੁਕੱਦਮ ਜੀ, ਹੂੰ ਵਾ ਲਾਇਰੀ ਮੈਸ ਇਨਕਾ ਮਰਨਾ ਵਰ ਲਾ ਛੋੜੂੰਗੋ।
0: ਚੁੱਪ ਕਰ ਰਹੇ ਜਨਾ, ਥਾਰੀ ਇਸ ਖੂਹ ਕੋ ਸਟਕੋ, ਥਾਰਾ ਜਿਸਾਂ ਰੂ ਚਮ ਵੀ ਲੈ ਗਿਓ ਹੈ, ਆਪਣਾ ਆਪਣਾ ਬਦਲੋ, ਜ਼ੁਲਮ ਕੇ ਖਿਲਾਫ ਖੜਾ ਹੋ ਜਾਓ, ਉਠੋ ਪਾਈਓ, ਚਲਾ
3: ਚਲਾ ਚਲਾ।

0: ਹਾਰ ਜੀ ਪਰ ਦੁਸ਼ਮਣ ਨਾ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਏ। ਫਿਰ ਮੁਕਦਮ ਬਾਜਾ ਨੇ ਦੁਸ਼ਮਣ ਵਾਲੀ ਗੱਲ ਵੀ ਤੇ ਕਾਇ ਨਹੀਂ ਕੀ।
1: ਨਾ ਜੋ ਕਾਟੇ ਦੇ ਪੂਰੀ ਕਚਹਿਰੀ ਮਾ ਮਿਨਾ ਜਾਬਰ ਖਾਨ ਨਾ ਝੂਠੋ ਕਰਾਰ ਦਿੱਤੋ ਜ਼ਾਲਮ ਕਿਉਂ ਗਿਓ ਤੇ ਉਸ ਗਦੜੀ ਪੋਸ਼ ਨਾ ਸੇਵਰ ਬਸਾਲ ਲਿਓ। ਮਾਰੀ ਮੁਕਦਮ ਨਾਲ ਤੇ ਕਾਇ ਆੜ ਨਹੀਂ ਥੀ।
0: ਅੱਜਾ ਕੋਈ ਨਹੀਂ ਬਿਗੜੋ ਖਾਨ ਸਾਹਿਬ, ਚਲੋ ਮੁਕਦਮ ਨਾ ਨਿਕਾ ਕੀ ਮੁਬਾਰਕ ਵੀ ਦੇ ਆਵਾ ਤੇ ਨਾਲੇ ਰੋਸੋ ਮਰੋਸੋ ਵੀ ਦੂਰ ਹੋ ਜਾਓ।
1: ਤੂੰ ਜਾਬਰ ਖਾਨ ਇਤਨੂੰ ਬੇਗੈਰਤ ਸਮਝੇ? ਹੁਣ ਨਿੱਕਾ ਕੀ ਮੁਬਾਰਕ ਦੇਣ ਜਾਓ। ਉਹ ਹੂੰ ਤੇ ਉਸ ਨਾ ਕਾਲਣ ਕੀ ਸੋਚ ਰਹੇ ਵਾਂ। ਦਰਿਆ ਕਾ ਦੋ ਕੰਡਾ ਨਹੀਂ ਮਿਲ ਸਕਤਾ ਸ਼ਰੀਫ ਖਾਨ।
0: ਮਿਲਣਾ ਤੇ ਲੰਮੀ ਦੁਸ਼ਮਣੀ ਦੀ ਬੋਹ ਆ ਰਹੀ ਹੈ ਜਾਂ ਦੁਸ਼ਮਣੀ ਕਈ ਸਿਰਾਂ ਕੋ ਕਾਲ ਨਾ ਬਣ ਜਾਏ ਤੇ ਫਿਰ ਤਾਰੋ ਸੂਫੀ ਇਸ ਪਕਤਾ ਤੰਦੂਰ ਨਾ ਕਿਸ ਤਰ੍ਹਾਂ ਬੁਝਾਵੇ। ਉਹ
1: ਚੁੱਪ ਕਰ ਰਹੇ ਜਣਾ, ਨੁਣ ਨੁਣ ਕਰਤੋ ਰਹੇ। ਤੂੰ ਬੁਝਾਣ ਕੀ ਗੱਲ ਕਰੇ ਵੋ ਇਸ ਤੰਦੂਰ ਨਾ ਪੂਰਾ ਗ੍ਰਹਿ ਨਾ ਸੱਜੀ ਬਣਾ ਛੁੜੇਗਾ।

0: प्रोग्राम दे विच पंजाबी भाषा दे बारे गलबात करांगे, उस दे निकास दे बारे अते उस दे विकास दे बारे। पंजाबी पंजाब दे वसनीकां दी बोली है। बोली तो भाव उन्हां बोलां जां शब्दां तो है जिन्हां द्वारा मन विचारां ते भावां नूं प्रगटाया जांदा है। कोई काम जां देश किन्ना को उन्नत है, इस गल दा अनुमान ओ बोली दी विशालता ते समर्था तो लाया जांदा है। शुरू शुरू विच सिंधु अखवाउण वाले पंजाब धरती नूं जमुना ते सिंध दरियावां दे निखेड़न नाल पंचनाद कहा जान लग पिया। मुसलमाना आगमन नाल इस दा नाम पंज आब विच तब्दील हो गया, जो बदल के पंजाब बन गया। पंजाब बोली नूं पंजाबी नाम दिता गया। पंजाब दे रहण वाले समय समय जेड़ी भी भाषा बोलदे रहे हन ओ पंजाबी सी। प्राचीन ते नवीन पंजाबी बोली फिर ढेर अंतर आ गए, क्योंकि पंजाबी भाषा उन्नी ही पुरानी है जो पंजाब दे वसनीक हन। आधुनिक रूप तक पहुंचदे पहुंचदे इस नूं कई सदियां लगियां हन। साथियों, पंजाब राज दा पिछोकण यानी पंजाब दा जड़ा बैकग्राउंड है, असी पज भारत दे जिस राज नूं पंजाब कहंदे हां ਉਹ ਪੁਰਾਣੇ ਸਮੇਂ ਦੇ ਪੰਜਾਬ ਦੇ ਮੁਕਾਬਲੇ ਬਹੁਤ ਛੋਟਾ ਹੈ। ਪੰਜਾਬ ਦੀਆਂ ਹੱਦਾਂ ਵਿੱਚ ਪੁਰਾਤਨ ਸਮੇਂ ਤੋਂ ਹੀ ਤਬਦੀਲੀ ਹੁੰਦੀਆਂ ਰਹੀਆਂ ਹਨ। ਇਹਨਾਂ ਵਿੱਚ 1966, 1956 ਅਤੇ 1947 ਈਸਵੀ ਵਿੱਚ ਹੋਈਆਂ ਤਬਦੀਲੀਆਂ ਵਰਤਮਾਨ ਸਮੇਂ ਦੀਆਂ ਹਨ। 1956 ਤੇ 1966 ਵਿੱਚ ਪੰਜਾਬ ਦੀਆਂ ਹੱਦਾਂ ਵਿੱਚ ਹੋਈਆਂ ਤਬਦੀਲੀਆਂ ਦਾ ਕੇਵਲ ਪ੍ਰਬੰਧਕੀ ਮਹੱਤਵ ਹੈ, ਪਰ 1947 ਈਸਵੀ ਵਿੱਚ ਹੋਈ ਤਬਦੀਲੀ ਰਾਜਨੀਤਿਕ ਤੌਰ ਮਹੱਤਵਪੂਰਨ ਹੈ। ਉਸ ਸਮੇਂ ਦਰਿਆ ਸਿੰਧ ਤੋਂ ਲੈ ਕੇ ਅਟਾਰੀ ਤੱਕ ਦਾ ਮੁਸਲਮਾਨੀ ਬਹੁਗਿਣਤੀ ਵਾਲਾ ਇਲਾਕਾ ਪਾਕਿਸਤਾਨ ਨੂੰ ਮਿਲ ਗਿਆ, ਜਿਸ ਨੂੰ ਹੁਣ ਪੱਛਮੀ ਪੰਜਾਬ ਕਹਿੰਦੇ ਹਨ। ਅਟਾਰੀ ਤੋਂ ਉਰਲੇ ਪਾਸੇ ਵਾਲਾ ਇਲਾਕਾ ਭਾਰਤ ਦੇ ਹਿੱਸੇ ਆਇਆ, ਜਿਸ ਨੂੰ ਪੂਰਬੀ ਪੰਜਾਬ ਦਾ ਨਾਮ ਦਿੱਤਾ ਗਿਆ। 1956 ਈਸਵੀ ਵਿੱਚ ਭਾਰਤ ਸਰਕਾਰ ਨੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ। ਉਦੋਂ ਤੋਂ ਦੋ ਪਟਿਆਲਾ ਦੇ ਪੂਰ ਪੰਜਾਬ ਦੀਆਂ ਰਿਆਸਤਾਂ ਅਰਥਾਤ ਪੈਪਸੂ ਨਾਂ ਦੇ ਰਾਜ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ। 1966 ਈਸਵੀ ਵਿੱਚ ਫਿਰ ਪੰਜਾਬ ਵਿੱਚ ਪੁਨਰਗਠਨ ਕੀਤਾ ਗਿਆ। ਉਸ ਸਮੇਂ ਪੰਜਾਬ ਦੀ ਵੰਡ ਬੋਲੀ ਦੇ ਆਧਾਰ ਤੇ ਹੋਈ। ਇਸ ਵਿੱਚੋਂ ਵਰਤ ਹਰਿਆਣਾ ਰਾਜ ਹੋਂਦ ਵਿੱਚ ਆਇਆ। ਕੁਝ ਇਲਾਕੇ ਸ਼ਿਮਲਾ, ਕਾਂਗੜਾ, ਕੁੱਲੂ, ਲਾਹੌਲ, ਸਪਿਤੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਨੂੰ ਮਿਲ ਗਿਆ। ਇਸ ਤਰ੍ਹਾਂ ਵਰਤਮਾਨ ਜਾਬ ਹੋਂਦ ਵਿੱਚ ਆਇਆ। ਇਹ ਪੰਜਾਬ ਛੋਟਾ ਹੈ। ਸਾਥੀਓ, ਗੱਲਬਾਤ ਇਸੀ ਤਰ੍ਹਾਂ ਜਾਰੀ ਰਹੇਗੀ। ਅਸੀਂ ਇਸ ਸਾਹਿਤਕ ਸ਼ੁਮਾਰੇ ਨੂੰ ਅੱਗੇ ਤੋਰਦੇ ਹੋਏ ਆਓ ਫਿਰ ਸੁਣਦੇ ਹਾਂ ਅਸੀਂ ਇੱਕ ਵਾਰਤਾ ਤੇ ਵਾਰਤਾਕਾਰ ਨੇ ਹਰਪਾਲ ਸਿੰਘ ਪਾਲੀ। ਵਾਰਤਾ ਦਾ ਵਿਸ਼ੇ ਹੈ ਜੀ ਪ੍ਰੋਫੈਸਰ ਦਲੀਪ ਕੌਰ ਟਿਵਾਣਾ।
1: ਪ੍ਰੋਫੈਸਰ ਡਾਕਟਰ ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਵਿਚ ਪਿੰਡ ਰੰਬੋ ਉੱਚੀ ਲੁਧਿਆਣਾ ਵਿਖੇ ਹੋਇਆ ਸੀ ਤੇ ਆਪ ਨੇ ਇਹ ਸੰਸਾਰਿਕ ਯਾਤਰਾ 84 ਸਾਲ ਪੂਰੀ ਕੀਤੀ ਤੇ 31 ਜਨਵਰੀ 2020 ਵਿਚ ਇਸ ਦੁਨੀਆਂ ਤੋਂ ਕਾਲ ਚਲਾਣਾ ਕਰ ਗਏ। ਕਿਤੇ ਵਜੋਂ ਜਿਥੇ ਤੁਸੀਂ ਪ੍ਰੋਫੈਸਰ ਸੋ, ਅਧਿਆਪਕ ਸੋ, ਉੱਥੇ ਇੱਕ ਨਾਵਲਕਾਰ, ਕਹਾਣੀਕਾਰ ਤੇ ਕਵੀ ਵੀ ਸੋ। ਤੁਸਾਂ ਦੀ ਰਾਸ਼ਟਰੀਅਤ ਜਿਹੜੀ ਸੀ ਉਹ ਭਾਰਤੀ ਸੀ, ਕਿਉਂਕਿ ਤੁਸਾਂ ਨੇ ਕਦੇ ਹੋਰ ਕਿਸੇ ਮੁਲਕ ਦੇ ਵਿੱਚ ਲੈ ਕੇ ਆਪਣੀ ਰਾਸ਼ਟਰੀਅਤ ਤਬਦੀਲ ਨਹੀਂ ਕੀਤੀ। ਸ਼ੈਲੀ ਤੁਸੀਂ ਦੀ ਨਾਵਲ ਕਹਾਣੀ ਲਿਖਦੇ ਸੋ, ਪਰ ਵਿਸ਼ਾ ਤੁਸਾਂ ਦਾ ਜਿਹੜਾ ਸੀ ਉਹ ਸੀ ਨਾਰੀ ਮਾਨਸਿਕਤਾ ਬਾਰੇ ਤੇ ਪ੍ਰਮੁੱਖ ਕੰਮ ਜਿਹੜੇ ਤੁਸਾਂ ਨੇ ਕੀਤੇ ਨੇ ਉਹ ਸਨ ਇਹ ਹਮਾਰਾ ਜੀਵਣਾ, ਵਾਠ ਮਾਰੀ, ਲੰਘੇ ਦਰਿਆ, ਕਥਾ ਕੋ ਉਰਵਸ਼ੀ। ਤੇ ਆਪ ਦਾ ਜਨਮ ਸਰਦਾਰ ਕਾਕਾ ਸਿੰਘ ਜੀ ਦੇ ਘਰ ਹੋਇਆ ਤੇ ਮਾਤਾ ਜੀ ਦਾ ਨਾਂ ਚਾਂਦ ਕੌਰ ਸੀ ਤੇ ਤੁਸਾਂ ਦਾ ਜਿਹੜਾ ਜੀਵਨ ਸਾਥੀ ਬਣੇ ਉਹ ਸਨ ਪ੍ਰੋਫੈਸਰ ਭੁਪਿੰਦਰ ਸਿੰਘ, ਜਿਹੜੇ ਕਿ ਸੋਸ਼ਲੋਜਿਸਟ ਸਨ, ਅਤੇ ਤੁਸਾਂ ਦੇ ਘਰ ਬੇਟੇ ਨੇ ਜਨਮ ਲਿਆ ਡਾਕਟਰ ਸਿਮਰਨਜੀਤ ਸਿੰਘ, ਜੋ ਕਿ ਅੱਜ ਕੱਲ ਅਸਿਸਟੈਂਟ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਡਿਪਾਰਟਮੈਂਟ ਆਫ ਇਲੈਕਟ੍ਰੋਨਿਕਸ ਦੇ ਵਿੱਚ ਕੰਮ ਕਰ ਰਹੇ ਨੇ। ਯਾਨੀ ਕਿ ਤੁਸਾਂ ਦਾ ਜਿਹੜਾ ਪੂਰਾ ਘਰ ਹੈ ਇਹ ਸਾਰਾ ਹੀ ਐਜੂਕੇਸ਼ਨ ਦੇ ਨਾਲ, ਵਿਦਿਆ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿਉਂਕਿ ਤੁਸਾਂ ਨੇ ਵਿਦਿਆ ਨੂੰ ਹੀ ਆਪਣਾ ਸਭ ਕੁਝ ਬਣਾ ਲਿਆ ਹੈ। ਭਾਵੇਂ ਦਲੀਪ ਕੌਰ ਜੀ ਟਵਾਣਾ ਦਾ ਜਨਮ ਰੰਬੋ ਉੱਚੀ ਲੁਧਿਆਣਾ ਦੇ ਪਿੰਡ ਵਿਚ ਹੋਇਆ ਹੈ, ਪਰ ਆਪ ਜੀ ਦਾ ਪਾਲਣ

ਸਿਆਹੀ ਦਾ ਸਾਹਿਤਕ ਮੈਗਜ਼ੀਨ ਦਾ ਸ਼ੁਮਾਰਾ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਿਘਾ ਭਰੀ ਆਦਾ। ਸਾਥੀਓ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਗਈ ਹੈ ਤੇ ਅਸੀਂ ਅੱਜ ਆਪਣੇ

0: ਪੋਸਣ ਬੜੇ ਲਾਡ ਪਿਆਰ ਨਾਲ ਆਪ ਜੀ ਦੀ ਭੂਆ ਤੇ ਫੁੱਫੜ ਜੀ ਦੇ ਘਰ ਸ਼ਹਿਰ ਵਿਚ ਹੋਇਆ। ਓਹਦੇ ਪਿੱਛੇ ਵਜ੍ਹਾ ਇਹ ਸੀ ਕਿ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਜਦੋਂ ਪਹਿਲੀ ਵੇਰਾਂ ਤੁਸਾਂ ਨੂੰ ਆਪਣੇ ਕਿਸੇ ਅਧਿਆਪਕ ਨੇ ਕਹਾਣੀ ਲਿਖਣ ਲਈ ਕਿਹਾ ਤੇ ਆਪ ਨੇ ਬਹੁਤ ਸੰਕੋਚ ਕੀਤਾ, ਪਰ ਉਹਨਾਂ ਨੂੰ ਤੁਸਾਂ ਦੇ ਵਿਚ ਲਿਖਣ ਦੀ ਕਿਰਨ ਦਿਸਦੀ ਸੀ, ਇਸ ਲਈ ਤੁਸਾਂ ਨੂੰ ਉਹਨਾਂ ਨੇ ਜ਼ੋਰ ਦਿੱਤਾ ਕਿ ਮੈਨੂੰ ਹਰ ਹਫ਼ਤੇ ਕੋਈ ਨਾ ਕੁਝ ਯਾਨੀ ਘੱਟ ਤੋਂ ਘੱਟ ਇਹ ਕਹਾਣੀ ਲਿਖ ਕੇ ਚਾਹੀਦੀ ਹੈ ਤੇ ਮੈਂ ਤੁਸਾਂ ਦੇ ਕੋਲੋਂ ਇਹ ਕਹਾਣੀ ਦੇਖਾਂਗਾ। ਉਹਨਾਂ ਦਿਨਾਂ ਅਧਿਆਪਕ ਤੇ ਸ਼ਾਗਿਰਦ ਦਾ ਵੀ ਰਿਸ਼ਤਾ ਐਸਾ ਸੀ ਕਿ ਅਧਿਆਪਕ ਦੀ ਗੱਲ ਨੂੰ ਹੁਕਮ ਮੰਨਿਆ ਜਾਂਦਾ ਸੀ ਤੇ ਤੁਸੀਂ ਹਰ ਹਫ਼ਤੇ ਉਹਨਾਂ ਨੂੰ ਹਰ ਸੋਮਵਾਰੀ ਇਹ ਕਹਾਣੀ ਦਿੰਦੇ ਸੋ। ਇੰਜ ਤੁਸਾਂ ਦਾ ਸਾਹਿਤ ਰਚਨ ਦਾ ਸਫ਼ਰ ਸ਼ੁਰੂ ਹੋ ਗਿਆ। ਫਿਰ ਤੁਸਾਂ ਦੀ ਸੰਗਤ ਮੋਹਨ ਸਿੰਘ ਦੀਵਾਨਾ ਅਤੇ ਪ੍ਰੀਤਮ ਸਿੰਘ ਜਿਹਾ ਦਰਵੇਸ਼ਾਂ ਨਾਲ ਹੋਈ ਤੇ ਉਹਨਾਂ ਨੇ ਤੁਸਾਂ ਨੂੰ ਕੁਝ ਵੱਡਾ ਕਰਨ ਲਈ ਪ੍ਰੇਰਿਆ, ਕਿਉਂਕਿ ਉਹਨਾਂ ਨੂੰ ਤੁਸਾਂ ਵਿਚ ਵੱਡਾ ਕਰਨ ਦੀ ਕਿਰਨ ਦਿਸੀ ਸੀ। ਹਾਲਾਂਕਿ ਆਪ ਨੇ ਉਸ ਤੋਂ ਪਹਿਲੇ ਲਿਖਣਾ ਤੇ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤਾ ਸੀ। ਦਲੀਪ ਕੌਰ ਟਿਵਾਣਾ ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਕਾ ਸੀ। ਉਸਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿਚ ਨੀਵੇਂ ਦਰਜੇ ਦੀ ਹਾਲਾਤ ਬਾਰੇ ਲਿਖਿਆ। ਉਸਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਟਿਵਾਣਾ ਨੂੰ 1971 ਵਿਚ ਆਪਣੇ ਨਾਵਲ ਇਹੋ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ ਹੈ। ਉਸਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੰਬੋ ਉੱਚੀ ਵਿਚ 1935 ਵਿਚ ਹੋਇਆ। ਪੰਜਾਬ ਯੂਨੀਵਰਸਿਟੀ ਤੋਂ MA ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿਚ ਹੀ PhD ਕਰਨ ਵਾਲੀ ਉਹ ਪਹਿਲੀ ਔਰਤ ਸਨ ਤੇ ਉਸ ਤੋਂ ਇਲਾਵਾ DLIT ਇਹਨਾਂ ਨੇ ਉਸੇ ਯੂਨੀਵਰਸਿਟੀ ਤੋਂ ਕੀਤਾ। ਆਪਣੇ ਨਾਹੁਲ ਇਹੋ ਹਮਾਰਾ ਜੀਵਣਾ ਅੰਗਰੇਜ਼ੀ ਤਰਜਮਾ ਦਿਸ ਓਵਰ ਲਾਈਫ 1969 ਲਈ ਉਸ ਨੂੰ 1971 ਵਿਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਟਿਵਾਣਾ ਨੇ ਪਹਿਲੀ ਨਾਵਲ ਅਗਨੀ ਪ੍ਰੀਖਿਆ ਅੰਗਰੇਜ਼ੀ ਤਰਜਮਾ ਦ ਆਡੀਅਲ ਆਫ ਲਾਈਫ ਲਿਖਿਆ, ਜਿਸ ਤੋਂ ਬਾਅਦ ਉਸਨੇ ਨਾਵਲਾਂ ਦੀ ਇੱਕ ਲੰਮੀ ਲੜੀ ਸ਼ੁਰੂ ਕਰ ਦਿੱਤੀ। ਵਾਠਮਾਰੀ ਅੰਗਰੇਜ਼ੀ ਤਰਜਮਾ ਔਰ ਪਾਤ 1970, ਤੀਲੀ ਦਾ ਨਿਸ਼ਾਨ ਅੰਗਰੇਜ਼ੀ ਤਰਜਮਾ ਮਾਰਕ ਆਫ ਨੋਜ਼ ਪਿੰਨ 1971, ਸੂਰਜ ਦੇ ਸਮੁੰਦਰ ਅੰਗਰੇਜ਼ੀ ਤਰਜਮਾ ਸਨ ਐਂਡ ਓਸ਼ਨ 1972, ਦੂਸਰੀ ਸੀਤਾ ਅੰਗਰੇਜ਼ੀ ਤਰਜਮਾ ਸੈਕੰਡ ਸੀਤਾ 1975, ਸਰਕੰਡੇ ਦਾ ਦੇਸ਼, ਤੁਭ ਛਾਂ ਤੇ ਰੁੱਖ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ ਤੇ ਹੋਰ ਕਾਫੀ ਨਾਵਲ ਲਿਖੇ ਹਨ। ਨਾਵਲਾਂ ਤੋਂ ਇਲਾਵਾ ਸਵੈ ਜੀਵਨੀ, ਨੰਗੀ ਪੈਰਾਂ ਦਾ ਸਫ਼ਰ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ 7 ਕਹਾਣੀਆਂ ਸੰਗ੍ਰਹਿ ਸਾਧਨਾ ਯਾਤਰਾ ਕਿਸੇ ਦੀ ਧੀ ਇਹ ਕੁੜੀ ਤੇਰਾ ਮੇਰਾ ਕਮਰਾ ਅਤੇ ਮਾਲਣ ਵੀ ਛੁਪਾਏ ਹਨ। ਉਹਨਾਂ ਉਸਦੀ ਕਹਾਣੀ ਸੰਗ੍ਰਹਿ ਦੇ ਅੰਗਰੇਜ਼ੀ, ਹਿੰਦੀ, ਉਰਦੂ ਤੇ ਹੋਰ ਕਾਫੀ ਭਾਸ਼ਾਵਾਂ ਵਿਚ ਤਰਜਮੇ ਹੋ ਚੁੱਕੇ ਹਨ ਤੇ ਰਚਨਾਵਾਂ ਕਈ ਪੱਤਰਿਕਾਵਾਂ ਵਿਚ ਪ੍ਰਕਾਸ਼ ਕੀਤੀਆਂ ਜਾ ਚੁੱਕੀਆਂ ਹਨ। ਟਿਵਾਣਾ ਦੇ ਨਾਵਲ ਤੇ ਕਹਾਣੀ ਦੇ ਪਾਤਰ ਮਜ਼ਲੂਮ ਦੱਬੇ ਹੋਏ ਪੇਂਡੂ ਲੋਕ ਹਨ ਜਿਨ੍ਹਾਂ ਦੀਆਂ ਹਸਰਤਾਂ ਕੁਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਿਕਤਾ ਦੀ ਗੁੰਝਲਦਾਰ ਅੰਦਰੂਨੀ ਦੁਵਿਧਾ ਉਸਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿਚ ਮਹਾਨ ਪ੍ਰਾਪਤੀ ਤੋਂ ਇਲਾਵਾ ਉਸਨੇ ਦੋ ਪੁਸਤਕਾਂ ਸਾਹਿਤ ਆਲੋਚਨਾ ਤੇ ਵੀ ਲਿਖੀਆਂ ਹਨ। ਆਪ ਜੀ ਨੇ ਕੁੱਲ ਮਿਲਾ ਕੇ ਨਾਵਲ 27, ਕਹਾਣੀਆਂ 7, ਸਵੈ ਜੀਵਨੀ ਤੇ ਹੋਰ ਕਵਿਤਾਵਾਂ ਵੀ ਲਿਖੀਆਂ।
1: ਸਾਥੀਓ, ਇਹ ਵਾਰਤਾ ਤੁਸੀਂ ਸੁਣ ਰਹੇ ਸੀ ਪ੍ਰੋਫੈਸਰ ਦਲੀਪ ਕੌਰ ਟਿਵਾਣਾ ਦੇ ਬਾਰੇ ਤੇ ਵਾਰਤਾਕਾਰ ਸਨ ਹਰਪਾਲ ਸਿੰਘ ਪਾਲੀ। ਸਾਥੀਓ, ਪੰਜਾਬ ਦੀ ਬੋਲੀ ਯਾਨੀ ਭਾਸ਼ਾ ਦੀ ਗੱਲ ਅੱਜ ਅਸੀਂ ਕਰ ਰਹੇ ਹਾਂ ਤੇ ਪੰਜਾਬ ਦਾ ਨਾਮਕਰਨ, ਕਿਉਂਕਿ ਇਤਿਹਾਸਕਾਰ ਲਿਖਦੇ ਹਨ ਪ੍ਰਾਚੀਨ ਕਾਲ ਵਿਚ ਮੱਧ ਏਸ਼ੀਆ ਜਾਂ ਕਿਸੇ ਹੋਰ ਥਾਂ ਤੋਂ ਟੋਲੀਆਂ ਦੇ ਰੂਪ ਵਿਚ ਆਰੀਆ ਲੋਕ ਭਾਰਤ ਵਿਚ ਆਏ। ਉਹਨਾਂ ਨੇ ਆਪਣਾ ਪਹਿਲਾ ਨਿਵਾਸ ਪੰਜਾਬ ਨੂੰ ਹੀ ਬਣਾਇਆ।

0: ਇਥੋਂ ਹੀ ਅਗਾਂਹ ਉਹ ਭਾਰਤ ਦੇ ਹੋਰ ਹਿੱਸਿਆਂ ਵਿਚ ਹੌਲੀ ਹੌਲੀ ਜਾ ਕੇ ਵਸੇ। ਉਸ ਸਮੇਂ ਪੰਜਾਬ ਵਿਚ ਸਤਲੁਜ, ਰਾਵੀ, ਬਿਆਸ, ਚਨਾਬ ਤੇ ਜਹਿਲਮ ਪੰਜ ਦਰਿਆਵਾਂ ਤੋਂ ਛੁੱਟ ਦੇ ਹੋਰ ਦਰਿਆਵਾਂ ਸਰਸਵਤੀ ਤੇ ਸਿੰਧ ਵੀ ਵਗਦੇ ਸਨ। ਇਸੇ ਕਰਕੇ ਇਸ ਇਲਾਕੇ ਨੂੰ ਸਪਤ ਸਿੰਧੂ ਦਾ ਨਾਮ ਦਿੱਤਾ। ਆਰੀਆ ਦੀ ਪਹਿਲੀ ਮਹਾਨ ਰਚਨਾ ਗਿਰਦੇਵ ਵਿਚ ਇਨ੍ਹਾਂ ਮੋਤਾਂ ਦਰਿਆਵਾਂ ਦੇ ਨਾਮ ਵਾਰ ਵਾਰ ਆਉਂਦੇ ਹਨ। ਉਸ ਸਮੇਂ ਈਰਾਨ, ਅਫਗਾਨਿਸਤਾਨ ਤੇ ਸਪਤ ਸਿੰਧੂ ਦੇ ਇਲਾਕੇ ਆਰੀਆ ਦੇ ਅਧੀਨ ਸਨ ਤੇ ਇਨ੍ਹਾਂ ਦਾ ਸਾਂਝਾ ਨਾਮ ਆਰੀ ਆਵਰਤ ਸੀ। ਸਾਥੀਓ, ਕੁਝ ਸਮੇਂ ਪਿੱਛੋਂ ਕੁਝ ਆਰੀਆ ਗੰਗ ਦੁਆਬ ਵੱਲ ਚਲੇ ਗਏ। ਇਨ੍ਹਾਂ ਸਰਸਵਤੀ ਪਾਰ ਕਰਕੇ ਇਲਾਕੇ ਦਾ ਨਾਂ ਬ੍ਰਹਮਵਰਤ ਰੱਖਿਆ। ਇਸ ਤਰ੍ਹਾਂ ਆਰੀਵਰਤ ਅਤੇ ਬ੍ਰਹਮਵਰਤ ਦੇ ਦੇਸ਼ ਬਣ ਗਏ। ਇਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ ਦੇਸ਼ ਸਪਤ ਸਿੰਧੂ ਨੂੰ ਲੋਕਾਂ ਨੂੰ ਨੀਵੇਂ ਸਮਝਣਾ ਸ਼ੁਰੂ ਕਰ ਦਿੱਤਾ। ਉਸ ਸਮੇਂ ਪੰਜਾਬ ਦਾ ਨਾਮ ਵਾਹਿਕ ਦੇਸ਼ ਪੈ ਗਿਆ, ਕਿਉਂਕਿ ਇਥੋਂ ਤੇ ਬਹੁਤ ਲੋਕ ਵਾਹੀ ਦਾ ਕੰਮ ਕਰਦੇ ਸਨ, ਯਾਨੀ ਖੇਤੀਬਾੜੀ ਫਸਲਾਂ ਦਾ ਕੰਮ ਕਰਦੇ ਸਨ। ਬ੍ਰਹਮਵਰਤ ਵਿਚ ਰਹਿਣ ਵਾਲੇ ਲੋਕ ਇਥੋਂ ਦੇ ਲੋਕਾਂ ਨੂੰ ਅਧਰਮੀ ਕਹਿਣ ਲੱਗ ਪਏ। ਮਹਾਭਾਰਤ ਦੇ ਕਰਨ ਪੁਰਬ ਤੇ 40ਵੇਂ ਅਧਿਆਏ ਵਿਚ ਇਥੋਂ ਦੇ ਲੋਕਾਂ ਬਾਰੇ ਬਹੁਤ ਘਟੀਆਂ ਵਿਚਾਰ ਪ੍ਰਗਟ ਕੀਤੇ ਗਏ ਸਨ, ਪਰ ਇਸ ਪਿੱਛੋਂ ਬਿਆਸ ਤੇ ਜਹਿਲਮ ਤੱਕ ਦੇ ਇਲਾਕੇ ਦਾ ਨਾਂ ਮਦਰ ਦੇਸ਼ ਵੀ ਪੈ ਗਿਆ। ਸਾਥੀਓ, ਪੰਜਾਬ ਸੈਂਕੜੇ ਜਾਤੀਆਂ ਦਾ ਦੇਸ਼ ਹੈ। ਸਭ ਤੋਂ ਪਹਿਲਾਂ ਇੱਥੇ ਦਰਾਵੜ ਲੋਕ ਰਹਿੰਦੇ ਸਨ ਅਤੇ 1000 ਈਸਵੀ ਪੂਰਵ ਇੱਥੇ ਸਿਬੀਅਨ, ਆਭੀਰ ਤੇ ਹੁਣ ਜਾਤੀਆਂ ਆਈਆਂ। ਸਿਬੀਅਨਾ ਵਿਚ ਇੱਕ ਜਾਤੀ ਦਾ ਨਾਮ ਟੈਕ ਸੀ। ਇਸ ਦੇ ਆਧਾਰ ਤੇ ਬਿਆਸ ਤੇ ਜੰਨਾ ਤੱਕ ਦਾ ਇਲਾਕਾ ਟੁਕ ਦੇਸ਼ ਅਖਵਾਇਆ। ਟੱਕੀ ਇਸ ਦੀ ਬੋਲੀ ਤੇ ਟਾਕਰੀ ਲਿਪੀ ਸੀ। ਕੁਦਰਤੀ ਆਫ਼ਤਾਂ ਤੇ ਰਾਜਨੀਤਿਕ ਉਥਲ ਪੁਥਲ ਕਾਰਨ ਕੁਝ ਸਮੇਂ ਪਿੱਛੋਂ ਸਪਤ ਸਿੰਧੂ ਤੇ ਸੰਤਾ ਦਰਿਆਵਾਂ ਵਿੱਚੋਂ ਇਸ ਦੇਸ਼ ਵਿਚ ਸਿਰਫ 5 ਦਰਿਆ ਹੀ ਰਹਿ ਗਏ। ਸਿੰਧ ਕਾਬਲ ਨਾਲ ਜੁੜ ਗਿਆ ਤੇ ਸਰਸਵਤੀ ਆਲੋਪ ਹੋ ਗਈ। ਸੰਸਕ੍ਰਿਤ ਵਿਚ ਪਾਣੀ ਦੇ ਵੱਡੇ ਵਹਿਣ ਨੂੰ ਨੰਦ ਕਿਹਾ ਜਾਂਦਾ ਹੈ, ਇਸ ਲਈ ਇਸ ਦੇਸ਼ ਦਾ ਨਾਂ ਪੰਜ ਨੰਦ ਪ੍ਰਚਲਿਤ ਹੋ ਗਿਆ। ਪੰਜ ਨੰਦ ਦਾ ਫਾਰਸੀ ਰੂਪ ਪੰਜਾਬ ਹੈ। ਫਾਰਸੀ ਵਿਚ ਆਬ ਪਾਣੀ ਨੂੰ ਕਹਿੰਦੇ ਹਨ। ਪੰਜਾਬ ਦਾ ਅਰਥ ਹੈ ਪੰਜ ਪਾਣੀਆਂ ਦਾ ਦੇਸ਼। ਇਸ ਦਾ ਇਹ ਨਾਮ ਮੁਸਲਮਾਨਾਂ ਨੇ ਇੱਥੇ ਆਉਣ ਨਾਲ ਪ੍ਰਚਲਿਤ ਹੋਇਆ। ਇਤਿਹਾਸਿਕ ਤੱਥਾਂ ਦੀ ਰੋਸ਼ਨੀ ਵਿਚ ਸਿੱਧ ਹੁੰਦਾ ਹੈ ਕਿ 13ਵੀਂ ਸਦੀ ਵਿਚ ਪੰਜ ਨੰਦ ਨੂੰ ਪੰਜ ਆਬ ਆਖਿਆ ਜਾਣ ਲੱਗ ਪਿਆ ਤੇ ਇਹ ਸ਼ਬਦ ਜਲਦੀ ਹੀ ਪੰਜਾਬ ਬਣ ਗਿਆ। ਇਸ ਤਰ੍ਹਾਂ ਕਈ ਪੜਾਵਾਂ ਵਿਚੋਂ ਲੰਘਦੇ ਹੋਏ ਅਖੀਰ ਇਸ ਦੇਸ਼ ਦਾ ਨਾਮ ਪੰਜਾਬ ਪਿਆ, ਜੋ ਇਸ ਵੇਲੇ ਵੀ ਪ੍ਰਚਲਿਤ ਹੈ। ਸਾਥੀਓ, ਆਓ ਸ਼ੁਮਾਰੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਇਹ ਕਵਿਤਾ ਤੇ ਕਵਿਤਾ ਸਾਨੂੰ ਸੁਣਾ ਰਹੇ ਨੇ ਇਚਪਾਲ ਸਿੰਘ ਜੀ, ਧਰਤੀ ਮਾਂ।
1: ਹੇ ਧਰਤੀ ਮਾਂ, ਤੈਨੂੰ ਪ੍ਰਣਾਮ। ਤੂੰ ਸਹਾਰੇ ਅਨੇਕਾਂ ਕਸ਼ਟ, ਗਰਮੀ, ਸਰਦੀ, ਖੁਸ਼ਕੀ, ਬਰਫ, ਬਾਰਿਸ਼, ਕੱਕਰ ਮੇਰੇ ਖਾਤਰ। ਤੂੰ ਚਾਲਿਆ ਹੈ ਪਾਰ ਪਹਾੜਾਂ, ਜੰਗਲਾਂ, ਦਿਆਰਾਂ, ਝੀਲਾਂ, ਚਰਨਿਆਂ, ਦਰਿਆਵਾਂ ਦਾ ਮੇਰੇ ਖਾਤਰ। ਤੇਰਾ ਸੀਨਾ ਚੀਰ ਕੇ ਬਣਿਆ ਸੜਕਾਂ, ਨਹਿਰਾਂ, ਪਟਰੀਆਂ, ਖੇਤੀਆਂ ਮੇਰੇ ਖਾਤਰ। ਤੈਨੂੰ ਬਖਸ਼ਿਆ ਕੁਦਰਤ ਸੁਹਾਨੇ ਮੌਸਮ, ਫੁੱਲ, ਫਲ, ਮਖਮਲੀ, ਸਰਸਬਜ਼ ਘਾਹ, ਪੀਲੇ ਪੰਪੌੜ, ਸਰੋਂ ਦੇ ਫੁੱਲ ਮੇਰੇ ਖਾਤਰ। ਤੇਰੇ ਚੋਂ ਪੈਦਾ ਹੋਏ ਸੇਬ, ਖੁਬਾਨੀਆਂ, ਗਿਲਾਸ, ਆਲੂ ਬੁਖਾਰੇ, ਅਖਰੋਟ, ਬਦਾਮ ਮੇਰੇ ਖਾਤਰ। ਤੇਰੀ ਸੁੰਦਰਤਾ ਬਨਫਸ਼ੇ, ਗੁਲਾਬ, ਡੈਲੀਆ ਤੇ ਕੈਂਥੀ ਦੀਆਂ ਫੁੱਲਾਂ ਨਾਲ ਮੇਰੇ ਖਾਤਰ। ਤੇਰਾ ਸਰਸਬਜ਼ ਸੋਨਾ, ਤੇਰੀ ਪ੍ਰਕਿਰਤੀ ਦੇ ਅਨੇਕਾਂ ਰੰਗ ਤੇ ਦਾਣੇ ਮੇਰੇ ਖਾਤਰ। ਤੇਰੀ ਪੌਣ, ਪਾਣੀ, ਦਿਨ ਰਾਤ, ਸੋਹਣੇ ਬਾਜ਼ਾਰ, ਰੰਗ ਬਿਰੰਗੇ ਨਜ਼ਾਰੇ ਮੇਰੇ ਖਾਤਰ। ਤੇਰੇ ਪਸ਼ੂ, ਪੰਛੀ, ਮਾਨਵਤਾ ਦੀ ਅਨੇਕਤਾ ਦੀ ਏਕਤਾ ਅਤੇ ਏਕਤਾ ਦੀ ਅਨੇਕਤਾ ਮੇਰੇ ਖਾਤਰ। ਪਰ ਅਫਸੋਸ, ਤੇਰੇ ਚੋਂ ਨਿਕਲੇ ਤੇਰੇ ਹੀਰੇ ਜਵਾਹਰਾਤ ਤੇਰੀ ਕਦਰ ਨਾ ਜਾਣਨ। ਹੇ ਧਰਤੀ ਮਾਂ, ਤੈਨੂੰ ਪ੍ਰਣਾਮ, ਤੈਨੂੰ ਪ੍ਰਣਾਮ। ਦੂਜੀ ਕਵਿਤਾ ਹੈ ਜੀ ਰਾਜ਼। ਇਹ ਪਿਆਰ, ਇਹ ਮੁਹੱਬਤ, ਇਹ ਗੁੱਸਾ, ਇਹ ਸ਼ਰਾਰਤ, ਇਹ ਬਰਕਤ, ਇਹ ਹਰਕਤ, ਇਹ ਸਭ ਜ਼ਿੰਦਗੀ।

0: ਦੇ ਰਾਸ। ਇਹ ਕਾਮ, ਇਹ ਕ੍ਰੋਧ, ਇਹ ਲੋਭ, ਇਹ ਮੋਹ, ਇਹ ਮਾਇਆ, ਇਹ ਸਾਇਆ, ਇਹ ਸਭ ਜ਼ਿੰਦਗੀ ਦੇ ਰਾਸ। ਇਹ ਰੋਸਾ, ਇਹ ਮਲਾਲਾ, ਇਹ ਹੱਸਣਾ, ਇਹ ਰੁਸਣਾ, ਇਹ ਸ਼ਾਨ, ਇਹ ਸ਼ੌਕਤ, ਇਹ ਸਭ ਜ਼ਿੰਦਗੀ ਦੇ ਰਾਸ। ਇਹ ਧਮਕੀ, ਇਹ ਧਮਕੀ, ਇਹ ਨਰਮੀ, ਇਹ ਗਰਮੀ, ਇਹ ਸਰਦੀ, ਇਹ ਬੁਝਦੀ, ਇਹ ਬਲਦੀ, ਇਹ ਉੱਡਦੀ, ਇਹ ਖੁਸ਼ੀ, ਇਹ ਗਮੀ, ਇਹ ਨਾਰਾਜ਼ਗੀ, ਸਭ ਜ਼ਿੰਦਗੀ ਦੇ ਰਾਸ। ਇਹ ਲੜਨਾ, ਇਹ ਘੋਲਣਾ, ਇਹ ਉੱਠਣਾ, ਇਹ ਬਹਿਣਾ, ਇਹ ਰੁਸਣਾ, ਇਹ ਮਨਾਣਾ, ਇਹ ਰੁਆਣਾ, ਇਹ ਹਸਾਣਾ, ਇਹ ਮੁਕਾਣਾ, ਇਹ ਸਭ ਜ਼ਿੰਦਗੀ ਦੇ ਰਾਸ। ਇਹ ਜੋਸ਼, ਇਹ ਖਰੋਸ਼, ਇਹ ਹੋਸ਼, ਇਹ ਬੋਸ਼, ਇਹ ਚਾਹ, ਇਹ ਦਾਹ, ਇਹ ਭਾਹ, ਇਹ ਸ਼ਾਹ, ਇਹ ਰਾਏ, ਇਹ ਤਰਾਏ, ਇਹ ਸਭ ਜ਼ਿੰਦਗੀ ਦੇ ਰਾਸ। ਇਹ ਗੱਲ, ਇਹ ਬਲ, ਇਹ ਵਲ, ਇਹ ਛਲ, ਇਹ ਵਿਵੇਕ, ਇਹ ਵਿਵੇਕ, ਇਹ ਨਿਮਰਤਾ, ਇਹ ਵੀਰਤਾ, ਇਹ ਆਸਰਾ, ਇਹ ਨਿਰਾਸਤਾ, ਇਹ ਡੱਖੂ, ਇਹ ਚੱਕੂ, ਇਹ ਸਭ ਜ਼ਿੰਦਗੀ ਦੇ ਰਾਸ।
1: ਸਾਥੀਓ, ਇਹ ਕਵਿਤਾ ਤੁਸੀਂ ਸੁਣ ਰਹੇ ਸੀ ਧਰਤੀ ਮਾਂ, ਤੇ ਕਵਿਤਾ ਸਾਨੂੰ ਸੁਣਾ ਰਹੇ ਸਨ ਇਚਪਾਲ ਸਿੰਘ ਜੀ। ਸਾਥੀਓ, ਪੰਜਾਬੀ ਦੇ ਨਾਮਕਰਣ ਵਿੱਚ ਗੱਲ ਕਰੀਏ ਤਾਂ ਪ੍ਰਾਚੀਨ ਪੰਜਾਬੀ ਬੋਲੀ ਨੂੰ ਕਈ ਨਾਮ ਦਿੱਤੇ ਗਏ। ਸੰਸਕ੍ਰਿਤ ਤੇ ਪ੍ਰਕਾਰਤ ਦੀਆਂ ਪੁਰਾਣੀਆਂ ਪੁਸਤਕਾਂ ਵਿੱਚ ਪੰਜਾਬ ਦੀ ਪ੍ਰਾਚੀਨ ਬੋਲੀ ਦੇ ਕਈ ਨਾਮ ਮਿਲਦੇ ਹਨ, ਜਿਵੇਂ ਮਾਦਰੀ, ਟੱਕੀ, ਢੱਕੀ, ਕੇਕਈ, ਪਿਸਾਚੀ ਆਦਿ। ਵਰਤਮਾਨ ਪੰਜਾਬੀ, ਜਿਸ ਦਾ ਮੁੱਢ 8-9 ਦੀ ਸਦੀ ਵਿੱਚ ਘੋੜਾ ਮੰਨਿਆ ਜਾਂਦਾ ਹੈ, ਨੂੰ ਵੀ ਕਈ ਥਾਵਾਂ ਨਾਲ ਪੁਕਾਰਿਆ ਗਿਆ ਹੈ, ਜਿਵੇਂ ਹਿੰਦ, ਹਿੰਦਈ, ਹਿੰਦਕੋ, ਹਿੰਦੀ, ਮੁਲਤਾਨੀ, ਲਾਹੌਰੀ, ਜਟਕੀ, ਗਵਾਰ, ਦੇਸ ਭਾਪਾ, ਗੁਰਮੁਖੀ, ਲਹਿੰਦੀ ਤੇ ਪੰਜਾਬੀ ਆਦਿ। ਬਹੁਤੇ ਮੁਸਲਮਾਨ ਲੇਖਕਾਂ ਨੇ ਇਸ ਨੂੰ ਹਿੰਦਕੀ, ਇੰਦੋਈ ਜਾਂ ਹਿੰਦੀ ਆਦਿ ਦੇ ਨਾਮ ਨਾਲ ਪੁਕਾਰਿਆ। ਅਮੀਰ ਖੁਸਰੋ, ਉਹਨਾਂ ਨੇ ਇਹ ਪੰਜਾਬੀ ਨੂੰ ਲਾਹੌਰੀ ਆਖਿਆ ਹੈ। ਮੋਹਸਨ ਫਾਨੀ, ਉਹਨਾਂ ਨੇ ਪੰਜਾਬੀ ਨੂੰ ਜ਼ਬਾਨ ਜਟਾਇਨ ਪੰਜਾਬ ਅਰਥਾਤ ਪੰਜਾਬ ਦੇ ਜੱਟਾਂ ਦੀ ਬੋਲੀ ਕਹਿੰਦਾ ਹੈ, ਅਤੇ ਇਹ ਕਈਆਂ ਪੜਾਵਾਂ ਤੇ ਨਾਵਾਂ ਰਾਹੀਂ ਗੁਜ਼ਰ ਕੇ ਅੱਜ ਦੇ ਮੌਜੂਦਾ ਹਾਲਤ ਵਿੱਚ ਪਹੁੰਚੀ ਹੈ। ਸਾਥੀਓ, ਪੰਜਾਬੀ ਭਾਸ਼ਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦੇ ਵਿਕਾਸ ਤੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਪੰਜਾਬੀ ਭਾਸ਼ਾ ਦਾ ਜਨਮ 1000 ਈਸਵੀ ਤੋਂ ਮੰਨਿਆ ਜਾਂਦਾ ਹੈ, ਪਰ ਭਾਸ਼ਾ ਇਕਦਮ ਪੈਦਾ ਨਹੀਂ ਹੁੰਦੀ, ਸਗੋਂ ਉਸ ਦੇ ਪਿੱਛੋਂ ਕਈ ਸਦੀਆਂ ਲੱਗ ਜਾਂਦੀਆਂ ਹਨ। ਇੱਥੋਂ ਹੀ ਪੰਜਾਬੀ ਭਾਸ਼ਾ ਦਾ ਸੰਬੰਧ ਵੈਦਿਕ ਸੰਸਕ੍ਰਿਤ, ਸੰਸਕ੍ਰਿਤ ਪ੍ਰਕਾਰਿਤ ਅਤੇ ਸਥਾਨਿਕ ਭਾਸ਼ਾਵਾਂ ਨਾਲ ਜਾ ਜੁੜਦਾ ਹੈ। ਕਈ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਭਾਸ਼ਾਵਾਂ ਕਈ ਵੱਖਰੀਆਂ ਨਹੀਂ ਸਨ, ਸਗੋਂ ਕਿਰਤ ਭਾਸ਼ਾਵਾਂ ਦਾ ਹੀ ਸਥਾਨਿਕ ਰੂਪ ਸਨ। ਇਸ ਕਰਕੇ ਇਹ ਪੰਜਾਬੀ ਭਾਸ਼ਾ ਦਾ ਜਨਮ ਸਿੱਧਾ ਹੀ ਸੌਰ ਸੈਨੀ ਪ੍ਰਕਾਰਿਤ ਤੋਂ ਹੀ 1000 ਈਸਵੀ ਤੋਂ ਹੋਇਆ ਮੰਨਦੇ ਹਨ, ਕਿਉਂਕਿ ਇਨ੍ਹਾਂ ਭਾਸ਼ਾਵਾਂ ਵਿੱਚ ਟੈਂਕਈ, ਕੇਕਈ, ਪੈਸਾਚੀ ਆਦਿ ਦਾ ਕੋਈ ਵੀ ਮੂਲ ਨਮੂਨਾ ਅੱਜ ਨਹੀਂ ਮਿਲਦਾ ਹੈ। ਇਸ ਦੀ ਬਜਾਏ ਪਾਲੀ ਪ੍ਰਕਾਰਿਤ ਅਤੇ ਸੌਰ ਸੈਨੀ ਦੀ ਕਈ ਲੱਛਣ ਪੰਜਾਬੀ ਨਾਲ ਮਿਲਦੇ ਹਨ। ਸੋ ਪੁਰਾਤਨ ਪੰਜਾਬੀ ਭਾਸ਼ਾ ਅਤੇ ਅਜੋਕੀ ਪੰਜਾਬੀ ਭਾਸ਼ਾ ਵਿੱਚ ਬਹੁਤ ਅੰਤਰ ਹੈ, ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦਾ ਸਿੱਟਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਕਾਫੀ ਸਾਰੀਆਂ ਸਾਹਿਤਕ ਪ੍ਰਭਾਵਾਂ ਦੀ ਅਵਸਥਾ ਵਿੱਚੋਂ ਨਿਕਲਣਾ ਪੈਂਦਾ ਹੈ, ਅਤੇ ਆਰੰਭਿਕ ਅਵਸਥਾ ਜੋ ਕਿ 1400 ਈਸਵੀ ਤੱਕ ਸੀ ਅਤੇ ਵਿਕਾਸ ਅਵਸਥਾ ਜੋ ਕਿ 1400 ਤੋਂ 1700 ਈਸਵੀ ਤੱਕ ਸੀ, ਅਤੇ ਉਸ ਤੋਂ ਬਾਅਦ ਪਰਪ੍ਰਿਕਤਾ ਸਾਹਿਤਕ ਪ੍ਰਭਾਵਾਂ ਵਾਲੀ ਜਾਂ ਆਧੁਨਿਕ ਅਵਸਥਾ, ਅਜੋਕੀ ਜਾਂ ਨਵੀਨ ਅਵਸਥਾ, ਇਨ੍ਹਾਂ ਸਾਰੀਆਂ ਅਵਸਥਾ ਵਿੱਚੋਂ ਨਿਕਲ ਕੇ ਇਸ ਦਾ ਵਿਕਾਸ ਜਿਹੜਾ ਹੈ ਹੋਇਆ ਹੈ। ਸਾਥੀਓ, ਆਓ ਸਾਹਿਤਕ ਮੈਗਜ਼ੀਨ ਦੇ ਸ਼ੁਮਾਰੇ ਨੂੰ ਅੱਗੇ ਤੋਰਦੇ ਹੋਏ ਅਸੀਂ ਅਫਸਾਨਾ ਸੁਣਦੇ ਹਾਂ, ਤੇ ਅਫਸਾਨਾਕਾਰ ਨੇ ਬਲਦੇਵ ਸਿੰਘ ਪੰਛੀ, ਅਤੇ ਉਹ ਸਾਨੂੰ ਸੁਣਾ ਰਹੇ ਨੇ ਮੈਡੀਕਲ ਬੋਰਡ ਦੀ ਕਹਾਣੀ।
2: ਅੱਜ ਮੈਨੂੰ ਸਦਰ ਹਸਪਤਾਲ ਵਿਚ ਦਾਖਲ ਹੋਇਆ ਪੂਰਾ 1 ਵਰਾ ਹੋ ਚੁੱਕਿਆ ਸੀ। ਅਮਰੋ ਦੀ ਯਾਦ ਅੱਜ ਬਹੁਤ ਤਾਣ ਲੱਗੀ। ਉਸ ਦੀ ਭੋਲੀ ਭਾਲੀ ਸੂਰਤ ਮੇਰੀ ਅੱਖਾਂ ਸਾਵੇ ਘੁੰਮ ਰਹੀ। ਅੱਜ ਮੈਨੂੰ ਤਾਂ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਮੈਂ ਕੋਈ ਸੁਪਨਾ ਵੇਖ ਰਿਹਾ ਹਾਂ। ਹਾਂ, ਸੱਚਮੁੱਚ ਕੋਈ ਸੁਪਨਾ, ਪਰ ਜ਼ਿੰਦਗੀ ਇੱਕ ਸੁਪਨਾ ਹੀ ਤਾਂ ਹੈ ਤੇ ਮਨੁੱਖ ਸੁਪਨਿਆਂ ਦਾ ਸੁਧਾਗਰ। ਅੱਜ ਮੈਂ ਬਹੁਤ ਹੀ ਖੁਸ਼ ਹਾਂ, ਜਿਵੇਂ ਕੋਈ ਅੰਨਾ ਅਚਨਚੇਤ ਰੋਸ਼ਨੀ ਆ ਜਾਣ ਤੇ ਹੁੰਦਾ ਹੋਵੇ। ਪਰ ਕਿਉਂ, ਇੱਕ ਪ੍ਰਸ਼ਨ ਦਿਲ ਚੋਂ ਉੱਠਿਆ, ਇਸ ਲਈ ਕਿ ਅੱਜ ਮੈਨੂੰ ਹਸਪਤਾਲ ਚੋਂ ਛੁੱਟੀ ਹੋਣ ਵਾਲੀ ਸੀ। ਉੱਤਰ ਵੀ ਦਿਲ ਚੋਂ ਹੀ ਮਿਲ ਗਿਆ। ਦਿਲ ਵਿੱਚ ਕਿਸੇ ਦੇ ਪਿਆਰ, ਕਿਸੇ ਦੀਆਂ ਉਡੀਕਾਂ ਨੂੰ ਮਿਲੀ ਸਜ਼ਾ ਦਾ ਵਕਤ ਪੂਰਾ ਹੋ ਚੁੱਕਿਆ ਸੀ। ਮੈਂ ਮਨ ਹੀ ਮਨ ਵਿੱਚ ਖੰਭ ਲਾ ਕੇ ਉੱਡਣ ਦਾ ਪ੍ਰਯਤਨ ਕਰ ਰਿਹਾ ਸੀ।

ਪਰ ਮੇਰੀ ਦਿਸ਼ਾ ਇੱਕ ਪਰ ਕੱਟੇ ਹੋਏ ਪੰਛੀ ਵਾਂਗ ਹੋ ਜਾਂਦੀ। ਮੇਰੀਆਂ ਖੁਸ਼ੀਆਂ ਦਾ ਉਸਾਰਿਆ ਹੋਇਆ ਮਹਿਲ ਤਹਿਸ਼ ਨਹਿਸ਼ ਹੋ ਜਾਂਦਾ ਜਦੋਂ ਮੇਰੀ ਚਾਤ ਖੱਬੀ ਲੱਤ ਅਤੇ ਸੱਜੀ ਬਾਂਹ ਵੱਲ ਪੈਂਦੀ। ਮੈਂ ਪਲ ਪਲ ਲਈ ਕੁਝ ਸੋਚਣ ਲੱਗ ਪੈਂਦਾ। ਮੇਰੀਆਂ ਸੋਚਾਂ ਦਾ ਪਤੰਗ ਆਕਾਸ਼ ਨੂੰ ਛੋਣ ਲੱਗ ਪੈਂਦਾ। ਇਸ ਦੀ ਡੋਰ ਜਿਵੇਂ ਮੇਰੀ ਦਿਲ ਦੀ ਪਕੜ ਵਿੱਚ ਹੋਵੇ, ਜਿਹੜਾ ਡੋਰ ਨੂੰ ਅੱਗੇ ਹੀ ਅੱਗੇ ਵਧਣ ਲਈ ਪ੍ਰੇਰਿਆ ਹੋਵੇ। ਅਤੇ ਫਿਰ ਮੈਨੂੰ ਚੇਤਾ ਆ ਜਾਂਦਾ ਸਜਰੀ ਸੇਜ ਦਾ। ਮੈਂ ਇੱਕ ਲੰਬਾ ਠੰਡਾ ਜਿਹਾ ਹੋਕਾ ਭਰਦਾ ਤੇ ਘੋਰਨ ਲੱਗ ਪੈਂਦਾ, ਕਦੀ ਬਿਸਤਰ ਨੂੰ ਅਤੇ ਕਦੀ ਹਸਪਤਾਲ ਦੀ ਛੱਤ ਨੂੰ। ਉਫ ਵੇ ਰੱਬਾ, ਇੱਕ ਵਾਰਾ ਹੋ ਗਿਆ ਅਮਰੂ ਦੀ ਖੈਰ ਖਬਰ ਤੱਕ ਨਹੀਂ। ਮੈਨੂੰ ਵਿਆਹ ਕੀਤਿਆਂ ਮਸਾਂ 10-15 ਦਿਨ ਹੀ ਹੋਏ ਸਨ ਕਿ ਬੁਲਾਵਾ ਆ ਗਿਆ ਸੀ, ਕਰਗਿਲ ਜੰਗ ਛਿੜ ਪਈ ਹੈ। ਮੈਂ ਕਿਵੇਂ ਰੁਕ ਸਕਦਾ ਸਾਂ? ਭਾਵੇਂ ਅਮਰੂ ਨੇ ਕਿਤਨੇ ਅਥਰੂ ਕੇਰੇ, ਕਿਤਨੇ ਕੀਰਨੇ ਪਾਏ, ਅਮਰੂ ਦੇ ਪਿਆਰ ਨਾਲੋਂ ਵੱਧ ਮੈਨੂੰ ਦੇਸ਼ ਦੇ ਪਿਆਰ ਨੇ, ਦੇਸ਼ ਦੇ ਜਜ਼ਬੇ ਨੇ ਜਾਣ ਲਈ ਮਜਬੂਰ ਕਰ ਲਿਆ ਸੀ। ਮੁਹਾਰੇ ਹੀ ਮੇਰੇ ਡੋਲੇ ਫੜ ਫੜਾਣ ਲੱਗੇ ਸਨ। ਮੇਰੀ ਨਸ ਨਸ ਵਿੱਚ ਜੋਸ਼ ਵਲਵਲਾ ਅੰਗਣਾਈਆਂ ਲੇ ਲੱਗ ਪਿਆ ਸੀ। ਮੇਰੇ ਸੀਨੇ ਵਿੱਚ ਦੇਸ਼ ਪਿਆਰ ਦਾ ਸਾਗਰ ਠਾਠਾ ਮਾਰ ਰਿਹਾ ਸੀ। ਮੇਰੀਆਂ ਅੱਖਾਂ ਲੋ ਲੁਹਾਨ ਹੋ ਗਈਆਂ ਸਨ। ਮੈਨੂੰ ਆਪਣੇ ਨਾਲ ਦੀਆਂ ਸਾਥੀਆਂ ਰਕੀਬ ਖਾਨ ਤੇ ਸਮੁੰਦਰ ਲਾਲ ਆਦਿ ਦਾ ਖਿਆਲ ਆ ਰਿਹਾ ਸੀ ਤੇ ਉਹਨਾਂ ਦਾ ਪਿਆਰ ਜਾਣ ਲਈ ਉਤਾਵਲਾ ਕਰ ਰਿਹਾ ਸੀ। ਗੱਡੀ ਅੱਜ ਪੂਰਾ ਇੱਕ ਘੰਟਾ ਲੇਟ ਸੀ। ਰਕੀਬ ਖਾਨ ਤੇ ਸਮੁੰਦਰ ਲਾਲ ਮੈਨੂੰ ਅਖੀਰਲੀ ਅਲਵਿਦਾ ਲਈ ਸਟੇਸ਼ਨ ਮੇਰੇ ਨਾਲ ਹੀ ਆਏ ਸਨ। ਮੈਂ ਕਦੀ ਰਕੀਬ ਵੱਲ ਤੇ ਕਦੀ ਸਮੁੰਦਰ ਲਾਲ ਵੱਲ ਵੇਖ ਰਿਹਾ ਸਾਂ, ਜਿਹੜੇ ਉਦਾਸ ਉਦਾਸ ਚਿਹਰਿਆਂ ਨਾਲ ਚਾਰ ਦੀਆਂ ਚੁਸ਼ਕੀਆਂ ਪਾ ਰਹੇ ਸਨ। ਪਰ ਸ਼ਾਇਦ ਉਹ ਆਪਣੇ ਮਨ ਦੀ ਦਿਸ਼ਾ ਮੇਰੇ ਕੋਲੋਂ ਲੁਕਾ ਰਹੇ ਸਨ। ਸ਼ਾਇਦ ਉਹ ਆਪਣੀ ਉਦਾਸੀ ਦੀ ਪਰਛਾਈ ਮੇਰੇ ਤੋਂ ਅਦ੍ਰਿਸ਼ਟ ਰੱਖਣੀ ਚਾਹੁੰਦੇ ਸਨ, ਭਾਵ ਮੇਰੀ ਖੁਸ਼ੀ ਵਿੱਚ ਵਾਧਾ ਨਹੀਂ ਸਨ ਪਾਉਣਾ ਚਾਹੁੰਦੇ। ਜਿੱਥੇ ਮੈਨੂੰ ਘਰ ਜਾਣ ਦੀ ਖੁਸ਼ੀ ਸੀ, ਉੱਥੇ ਮੈਨੂੰ ਆਪਣੇ ਸਾਥੀਆਂ ਨਾਲੋਂ ਅਲੱਗ ਹੋਣ ਦਾ ਦੁੱਖ ਵੀ ਸੀ, ਪਰ ਮੈਂ ਵੀ ਆਪਣੇ ਮਨ ਦੀ ਦਿਸ਼ਾ ਉਹਨਾਂ ਤੋਂ ਲੁਕਾ ਰਿਹਾ ਸਾਂ। ਗੁਲਾਬ ਸਿੰਘ, ਅੱਜ ਤੂੰ ਬਹੁਤ ਖੁਸ਼ ਜਾਪਦਾ ਹੈ, ਰਕੀਬੇ ਨੇ ਚਾਹ ਦਾ ਖਾਲੀ ਕੰਮ ਮੇਜ਼ ਤੇ ਧਰਨੇ ਆਖਿਆ। ਵਾਹ ਕਮਾਲ ਹੈ, ਖੁਸ਼ ਕਿਉਂ ਨਾ ਹੋਵੇ, ਪਤਾ ਹੀ ਪੂਰੇ ਇੱਕ ਵਰੇ ਬਾਅਦ ਭਾਬੀ ਪਾਸ ਜਾ ਰਿਹਾ ਹੈ, ਸਮੁੰਦਰ ਲਾਲ ਨੇ ਜ਼ਖਮ ਤੇ ਲੂਣ ਸੁੱਟਦਿਆਂ ਆਖਿਆ ਤੇ ਫਿਰ ਦੋਣਿਆਂ ਠਾਕਾ ਮਾਰ ਕੇ ਹੱਸਣ ਲੱਗੇ। ਮੈਨੂੰ ਇੰਜ ਜਾਪਿਆ ਜਿਵੇਂ ਕਿਸੇ ਦੂਜੀ ਲੱਤ ਬਾਂਹ ਵੀ ਕੱਢ ਦਿੱਤੀ ਹੋਵੇ ਤੇ ਮੈਂ ਖੁੱਲ੍ਹੇ ਆਕਾਸ਼ ਦੀ ਛੱਤਰ ਹੇਠਾਂ ਜ਼ਮੀਨ ਤੇ ਬੇਸਹਾਰਾ ਕਿਸੇ ਪਰ ਕੱਟੇ ਪੰਛੀ ਵਾਂਗ ਫੜ ਫੜਾ ਰਿਹਾ ਹੋਵਾਂ। ਉਹਨਾਂ ਦਾ ਇਹ ਮਜ਼ਾਕ ਮੈਨੂੰ ਸੋਚਣ ਤੇ ਮਜਬੂਰ ਕਰ ਬੈਠਾ ਕਿ ਅਮਰੋ ਜ਼ਿੰਦਾ ਹੋਵੇਗੀ। ਅਗਰ ਜ਼ਿੰਦਾ ਵੀ ਹੋਈ, ਉਸਨੇ ਮੈਨੂੰ ਜੰਗ ਵਿੱਚ ਮੋਇਆ ਜਾਣ ਕੇ ਦੂਜਾ ਵਿਆਹ ਕਰ ਲਿਆ ਹੋਵੇਗਾ। ਅਗਰ ਨਹੀਂ ਵੀ ਕੀਤਾ ਹੋਵੇਗਾ, ਹੁਣ ਮੈਨੂੰ ਵੇਖ ਕੇ ਜ਼ਰੂਰ ਕਰ ਲਵੇਗੀ। ਹੁਣ ਉਹ ਉਪਹਾਜ ਨੂੰ ਕਰੇਗੀ ਵੀ ਕਿ ਨਾ ਇੱਕ ਲੱਤ ਨਾ ਬਾਂ। ਮੈਂ ਖੱਬੀ ਲੱਤ ਨੂੰ ਜਰਾ ਲੰਬਾ ਕੀਤਾ, ਮੇਰੀ ਅੱਖਾਂ ਭਰ ਆਈਆਂ ਸਨ। ਗੱਡੀ ਸਟੇਸ਼ਨ ਤੇ ਪਹੁੰਚ ਚੁੱਕੀ ਸੀ। ਮੈਨੂੰ ਸਮੁੰਦਰ ਲਾਲ ਅਤੇ ਰਕੀਬ ਖਾਨ ਨੇ ਆਪਣਿਆਂ ਮੁੰਡਿਆਂ ਦਾ ਸਹਾਰਾ ਦੇ ਕੇ ਗੱਡੀ ਵਿੱਚ ਬਿਠਾ ਦਿੱਤਾ ਤੇ ਦੂਜੇ ਹੀ ਛਣ ਗੱਡੀ ਹਵਾ ਨਾਲ ਗੱਲਾਂ ਕਰਨ ਲੱਗ ਪਈ ਅਤੇ ਮੈਂ ਛਣ ਚੋਂ ਹੀ ਉਹਨਾਂ ਤੋਂ ਖਿਵਾਂ ਹੋ ਗਿਆ। ਮੇਰੀਆਂ ਅੱਖਾਂ ਭਰ ਆਈਆਂ ਸਨ। ਰਾਤ ਦੇ ਠੀਕ 10 ਵੱਜ ਚੁੱਕੇ ਸਨ। ਮੈਂ ਆਪਣੇ ਵਿਹੜੇ ਵਿੱਚ ਜਰਾ ਕੋ ਵਿਸਾਖੀ ਦੇ ਸਹਾਰੇ ਖਲੋ ਕੇ ਆਪਣੀ ਹਵੇਲੀ ਨੂੰ ਘੋ ਰਿਹਾ ਸਾਂ ਅਤੇ ਸੋਚ ਰਿਹਾ ਸਾਂ, ਅਮਰੋ ਮੈਨੂੰ ਵੇਖ ਕੇ ਕਿਤਨੀ ਦੁਖੀ ਹੋਵੇਗੀ, ਪਰ ਖੁਸ਼ ਵੀ ਤਾਂ ਹੋਵੇਗੀ। ਮਨ ਚ ਦੂਜਾ ਸਵਾਲ ਉੱਠਦਾ। ਫਿਰ ਅੰਦਰੋਂ ਬੱਚੇ ਦੇ ਰੋਣ ਦੀ ਆਵਾਜ਼ ਆਈ। ਮੈਂ ਜ਼ਿਆਦਾ ਚਿਰ ਖਲੋ ਨਾ ਸਕਿਆ। ਮੈਂ ਕਿਤੇ ਗਲਤ ਜਗ੍ਹਾ ਤੇ ਨਹੀਂ ਆ ਗਿਆ। ਮੈਂ ਚੌਖੇ ਦੇ ਨਿਕਲ ਜਾ ਕੇ ਵਿੱਠ ਰਾਹੀਂ ਅੰਦਰ ਝਾਤ ਪਾਈ। ਅਮਰੋ ਬੱਚੇ ਨੂੰ ਚੁੱਪ ਕਰਾ ਰਹੀ ਸੀ। ਮੇਰਾ ਫੋਟੋ ਜਿਹੜਾ ਵਰਦੀ ਪੋਸ਼ ਸੀ ਬੱਚੇ ਦੇ ਅੱਗੇ ਡਰ ਕੇ ਬੱਚੇ ਨੂੰ ਆਖ ਰਹੀ ਸੀ, ਇਹ ਤੇਰਾ ਪਾਪਾ ਹੈ, ਹਾਂ ਪਾਪਾ ਹੁਣੇ ਆਵੇਗਾ, ਹਾਂ ਹੁਣੇ, ਜਿਵੇਂ ਬੱਚਾ ਵੀ ਕੰਨ ਧਰ ਕੇ ਸੱਚੀ ਸੁਣ ਰਿਹਾ ਹੋਵੇ ਤੇ ਅੱਖਾਂ ਪਾੜ ਪਾੜ ਕੇ ਬਿੱਟਰ ਬਿੱਟਰ ਤਸਵੀਰ ਵੱਲ ਵੇਖ ਰਿਹਾ ਸੀ। ਮੇਰੇ ਤੋਂ ਹੋਰ ਨਾ ਸਹਾਰਿਆ ਗਿਆ ਤੇ ਮੁਹਾਰੇ ਮੂੰਹ ਚੋਂ ਨਿਕਲ ਗਿਆ, ਅਮਰੋ ਮੈਂ ਆ ਗਿਆ।